0: ਹੁਣ ਮੇਰੇ ਬੁਬਾ ਮੁਰਾ ਲੈ ਜੀ ਕੇ ਦੋਸਤ ਬਣਾ ਜੀ ਤੇ ਤਾਂ ਜੇ ਪੂਰੀ ਸਿੰਧ ਮੇ ਆ ਰਹੇ ਸਰ ਜੀ ਲਿਸਨਰ ਹਮ ਜੀ ਲਾਈ ਸਾਰਾ ਸਲਾਮ ਕਾ ਸੇ
1: ਜੀ ਓਕੇ ਵਾਲੇਕੁਮ ਅਸਲਾਮ ਥੈਂਕ ਯੂ ओके जी सो बिल्कुल तमाम भी इस्तेमाल